0: ਪਹਿਲੀਆਂ ਨੇ ਬੈਲ ਛੱਡਦੇ ਨੀ ਤੂੰ ਵੀ ਛੱਡ ਦੇ ਯਾਰੀਆਂ ਲਾਈਆਂ
1: ਮੈਂ ਸ਼ੌਕ ਪੂਰੇ ਕਰਾਂ ਮਿੱਠੀ ਰਾਤ ਤੈਨੂੰ ਪਾਸਤਾ ਕੱਚੀ ਚੀਆਂ ਆਈਆਂ
0: ਉਹ ਤੂੰ ਕੱਚਾ ਦੁੱਧ ਪੀਵੇਂ ਤੜਕੇ ਨੀ ਗੋਰੀ ਹਿੱਕ ਤੇ ਮਲਾਈਆਂ ਆਈਆਂ
1: ਘਰ ਮੇਰੇ ਮਾਪਿਆਂ ਨੇ